0: ਰੱਗ ਦਾ ਕੁਝ ਵੇਖਿਆ ਹੀ ਨਹੀਂ ਤੇਰੇ ਦੀਦਾਰ ਤੋਂ ਪਹਿਲਾਂ ਬੜਾ ਭਟਕ ਰਿਹਾ ਸੀ ਇਜ਼ਹਾਰ ਤੋਂ ਪਹਿਲਾਂ ਤੂੰ ਮਿਲੀ ਤਾਂ ਮੈਂ ਖਾਸ ਹੋਇਆ ਨਹੀਂ ਮੈਂ ਕੁਝ ਵੀ ਨਹੀਂ ਸੀ ਤੇਰੇ ਪਿਆਰ ਤੋਂ ਪਹਿਲਾਂ
1: SBS South Asia.
2: Your news from here and hits from home.
1: SBS South Asia plays hits like this. SBS South Asian, your news from here and hits from home.
2: Desi Dance Party,
3: your weekend spot for tracks like

0: Your news from here and hits from home. SBS South Asian.
1: Diamond.
2: ਬੇਰਾਈ ਨਾ ਕਿਰਿਆ ਯਾਰਾਂ ਨਾ ਜਾਉਣ ਜੋਗਿਆ ਸਾਨੂੰ ਮਿਲਿਆ ਨੂੰ ਪੂਰਾ ਵੀਕ ਹੋ ਗਿਆ।

ਹਨੇਰੇ ਅੱਗੇ ਜੋ ਬਣਦੀ ਸੀ ਵੈਸੇ ਤੂੰ ਉਹ ਨਹੀਂ ਸੀ। ਆਹ ਦਿਲ ਤੇਰਾ ਇੰਨਾ ਕਾਲਾ ਤੂੰ ਕਦੇ ਕੀਤਾ ਮੈਨੂੰ ਸ਼ੋ ਨਹੀਂ ਸੀ। ਚੱਲ ਠੀਕ ਹੈ ਜਿਵੇਂ ਵੀ ਆ ਗੱਲ ਮੁੱਕੀ ਚੰਗੀ ਹੈ। ਆਹ ਤੇਰੇ ਅਰਗੀ ਨਾਲੋਂ ਤਾਂ ਯਾਰੀ ਟੁੱਟੀ ਚੰਗੀ ਹੈ, ਯਾਰੀ ਟੁੱਟੀ ਚੰਗੀ ਹੈ।

0: Your music playlist sorted. SBS South Asian.
1: ਛੱਡ ਕੇ ਡਰਾਈਵਰੀ ਕੋ ਜੋਬ ਲੱਗ ਜਾ ਚੰਨਾ ਪਰ